0: 퀴즈.
1: 주디 바그완의 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈. 퀴즈.